0: ਜਾਣਾ ਮਤਲਬ ਕਈ ਮਤਲਬ ਕੋਈ ਭਾਵੁਕ ਹੋਵੇ, ਸਾਦੀ ਵਿਆਹਵਰਾ ਵੀ ਹੋਵੇ, ਔਰ ਕੋਈ ਏੜੇ ਏੜੇ ਮਤਲਬ ਕਹਾਣੀ ਹੈ ਇਨ ਗਾਣਾ ਰੇ ਲਾਰੇ। ਤੋ ਮੈਨੇ ਮੈਂ ਮਾਰੇ ਪਿਤਾ ਜੀ ਪੁੱਛਦੀ ਕਿ ਇਹਨੂੰ ਮਤਲਬ ਕਹੀ ਹੈ, ਤੋ ਪਿਤਾ ਜੀ ਮੈਨੇ ਪੁੱਛਤਾ ਕਿ ਬੇਟਾ ਇਹਨੂੰ ਮਤਲਬ ਉਹ ਹੈ, ਇਹਨੇ ਲਾਰੇ ਆਹ ਕਹਾਣੀ ਹੈ, ਇਹਨੇ ਲਾਰੇ ਉਹ ਮਹੱਤਵ ਹੈ। ਤੋ ਮੈਂ ਧੀਰੇ ਧੀਰੇ ਧੀਰੇ ਧੀਰੇ ਗਾਣਾ ਗਾਤੀ ਰਹੀ, ਪਰ ਮੈਂ ਸਟਾਰਟਿੰਗ ਪਹਿਲੀ ਸ਼ੁਰੂਆਤ ਗਾਣੇ ਦੀ ਰਿਕਾਰਡਿੰਗ ਇਟਲੀ ਮੈਂ ਕਰੀ ਤੀ 2016 ਮੈਂ ਮੌਕਾ ਮਿਲੀ ਹੋ ਜਦ ਮੈਂ ਵਟੇ ਪੁਨਮਲ ਗਾਣਾ ਰਿਕਾਰਡ ਕਰੀ ਹੋ, ਉਹ ਵੀ ਬਾਹਰਲੂ ਬੈਂਡ ਤੋਂ ਇਟਲੀ ਰੋ, ਔਰ ਮੈਂ ਮੈਨ ਸਾਥੇ ਗਾਣਾ ਗਾਏ।
1: ਅੱਛਾ, ਤੋ ਅਬ ਤੱਕ ਆਪ ਕੌਣ ਕੌਣ ਸਾ ਲੋਕ ਗੀਤ ਹੈ ਜਿਹਾ ਆਪ ਗਾਇਆ ਹੋ, ਔਰ ਆਪਣੀ ਪਸੰਦ ਰੋ ਕੋਈ ਇੱਕ ਗੀਤ ਜਿਹੋ ਆਪਨੇ ਚੋਕੋ ਲਾਗੇ ਵੋ ਵੀ ਮਨ ਸ਼ਰੋਤਾਵਾਂ ਨੂੰ ਆਪ ਸੁਣਾ ਦੋ।
0: ਬਿਲਕੁਲ, ਮੈਂ ਆਜ ਤੱਕ ਬਿਆਰਾ ਫਾਗਣਰਾ ਸਭ ਗਾਣਾ ਗਾ ਚੁੱਕੀ ਹੂੰ।
1: ਅੱਛਾ, ਜੋ ਵੀ ਲੋਕ ਗੀਤ ਰਾਜਸਥਾਨ ਰੇ ਮੈਨੇ ਪ੍ਰਚਲਿਤ ਹੈ ਜ਼ਿਆਦਾਤਰ ਵੇ ਲੋਕ ਗੀਤ ਆਪ ਗਾ ਚੁੱਕੇ ਹੋ।
0: ਬਿਲਕੁਲ,
1: ਤੋ ਚਲੋ ਜਣੇ ਸੁਣਾ ਦੋ ਇੱਕ ਔਰ ਲੋਕ ਗੀਤ।
0: ਤਾਂ ਆਪਨੇ ਇੱਕ ਲੋਕ ਗੀਤ ਬਹੁਤ ਹੀ ਪਿਆਰੋ ਸੁਣੂ, ਪੁਨਮਲ ਜੋ ਜਿਕੋ ਮੈਂ ਰਿਕਾਰਡ ਕਰੀ ਹੋ ਤੂੰ ਇਟਲੀ ਰੇ ਮਾਇਨੇ, ਔਰ ਅਟੇ ਵੀ ਦੋ ਤਿੰਨ ਜਗ੍ਹਾ ਮੈਂ ਸਟੂਡੀਓ ਮੈਂ ਕਰੀ ਹੂੰ, ਮੋਟੀ ਮੋਟੀ ਜੈਸੇ PRG ਕੰਪਨੀ ਵਗੈਰਾ।
1: ਅੱਛਾ,

0: ਹਰੀ
1: ਜੀ
0: ਹੋਇਆ
1: ਜੀ
0: ਕਰੇ। ਵਾਹ, ਖੇਤੀ ਦੀ ਜਿਹੀ ਆਉਣ ਵਾਲੀ ਘਟਨਾ ਐਵੇਂ ਵਿਅਕਤ ਕਰਨ ਵਾਸਤੇ ਗਾਇਆ ਕਰੇ। ਔਰ ਢੋਲਾ ਮਾਰੂ ਦਾ ਗੀਤ ਹੋਈ ਗਿਆ, ਤੇਜਾ ਗੀਤ ਹੋਈ ਗਿਆ, ਪੰਛੀੜਾ ਗੀਤ ਹੋਈ ਗਿਆ, ਪਣਿਹਾਰੀ ਗੀਤ ਹੋਈ ਗਿਆ, ਇੰਡੇ ਸਾਥੇ ਸੁਵਟਿਓ ਗੀਤ ਹੈ, ਪਪਈਓ ਹੈ, ਮੋਰੀਓ ਹੈ, ਪਸ਼ੂ ਪਕਸ਼ੀਆਂ ਨਾਲ ਜੁੜੀ ਜੁੜਾ ਗੀਤ ਵੀ ਆਪਣਾ ਇੱਥੇ ਬਹੁਤ ਸਾਰਾ ਹੈ ਸ਼ੀਤਲ।
1: ਬਿਲਕੁਲ। ਔਰ ਊਂਟ ਰੇ ਆਭੂਸ਼ਣ ਯਾਨੀ ਗੋਰਗਬਨ ਮਾਥੇ ਵੀ ਆਪਣੇ ਇੱਥੇ ਗੀਤ ਹੋਇਆ ਕਰੇ ਹੈ। ਗੁੱਲੋ ਤਿਉਹਾਰ ਮਾਥੇ ਵੀ ਆਪਣੇ ਇੱਥੇ ਗੀਤ ਹੈ, ਘੂਮਰ ਤਾਂ ਹੈ ਹੀ ਹੈ। ਸਾਥੇ ਹੀ ਸਾਥੇ ਆਪਣੇ ਇੱਥੇ ਕੇਸਰੀਆ ਵਾਲਮ ਦੀ ਅਗਰ ਬਾਤ ਕਰਾਂ, ਆਪਣਾ ਰਾਜ ਗੀਤ ਜੋ ਹੈ ਉਹ ਤਾਂ ਹੈ ਹੀ ਹੈ, ਰਜਵਾੜੀ ਗੀਤ ਵੀ ਹੈ ਉਹ। ਔਰ ਸਾਥੇ ਹੀ ਸਾਥੇ ਇਹ ਗੀਤ ਦੇ ਪਿੱਛੇ ਪ੍ਰੀਤਮ ਨੇ ਘਰ ਆਵਣ ਰੋ ਸੰਦੇਸ਼ ਵੀ ਜੋ ਹੈ ਲੁਗਾਈ ਦਿਆ ਕਰੇ ਹੈ। ਲੇਕਿਨ ਅੱਜ ਕੱਲ੍ਹ ਉਹ ਜੋ ਗੀਤ ਹੈ ਉਹ ਆਪਣੇ ਮਹਿਮਾਨਾਂ ਦੇ ਵਾਸਤੇ ਫੇਮਸ ਹੋਈ ਗਿਆ ਹੈ। ਇਨਰੇ ਸਾਥੇ ਹੀ ਆਪਣੇ ਇੱਥੇ ਜੁਰਾਵਾ ਗੀਤ ਹੈ, ਪਣੀਹਾਰੀ ਤਾਂ ਹੈ ਹੀ ਹੈ, ਪੀਪਲੀ ਗੀਤ ਹੈ, ਬੰਨਾ ਬੰਨੀ ਦਾ ਗੀਤ ਹੈ, ਵਿਛੋੜੋ ਹੈ, ਮੋਰੀਓ ਹੈ, ਰਾਤੀ ਜਾਗੇ ਬਹੁਤ ਸਾਰਾ ਗੀਤ ਹੋਇਆ ਕਰੇ ਹੈ, ਹਿਚਕੀ ਹੈ, ਕੋਈ ਵੀ ਯਾਦ ਆਇਆ ਕਰੇ ਹੈ, ਹਿਚਕੀ ਆਵੇ ਤਾਂ ਵਿਣ ਮਾਤਾ ਵੀ ਆਪਣੇ ਇੱਥੇ ਗੀਤ ਹੈ। ਤਾਂ ਕਹਿ ਸਕਾਂ ਹੈ ਜੋ ਕਾ ਗੀਤ ਹੈ ਵੇ ਆਪਣੀ ਸੰਸਕ੍ਰਿਤੀ ਨੇ ਔਰ ਵੀ ਸੁੰਦਰ ਬਣਾ ਦਿਆ ਕਰੇ ਹੈ।